ਆਦੇ ਕਰ ਆਚੇ ਲਾਮੋ ਛਾ ਲਜੇ ਤੋਂਜਰ ਹਯਾਂ ਰੰਚੇ ਬਨ ਲੰਕਨ ਚੋਂ ਸ਼ਾਂਚਨ ਹੋ ਜੇ ਦੇਕਰ ਛੁਪੀ ਛੋਮਨ